0: ਕਹਾ ਗੁੰਦਰੀ ਭੂਆ
1: ਕਹਾ ਗੁੰਦਰੀ ਭੂਆ
0: ਸਾਰੇ ਲੋਕੀ ਸ਼ਾਰਦਾ ਮਿਰਤ ਲੋਕੀ ਉਤਰ ਲੀਗਾ
1: ਬਹੁਤ ਸੁਨੇਗਾ ਇਨਕਲਾਬ ਸ਼ੁਰੂਆਤ ਵਾਲੀ
0: ਕੀ ਸਭਾ ਤੋਂ ਜ਼ਾਲੀ ਕੰਦਾ ਨਾਮ ਆਠਵਲੀ
1: ਰੁਸ਼ੀ ਗੇ ਨੇ ਸੰਤ ਜਨਮ ਗੇ ਲਾ ਦਾਦਾ ਇਕਤਾ ਨਾ
0: ਕਥਾ ਮਦੇ ਕਥਾ ਦੋ ਰਾਮਾਇਣਾ ਨੇ
1: ਮਹਾਭਾਰਤ
0: ਅਸ਼ੇ ਪੁਰਾਣ ਨੂੰ ਤਿੰਨ ਵਰੂ ਕਰੀ ਅਸ਼ੇ ਗੁੰਦਰ ਜਾਗਰਣ ਨੂੰ ਤਿੰਨ ਵਰੂ ਕਰੀ ਪਰ ਪਹਾ ਖਰੋ ਕਰ ਦੇਵੀ ਤਾਂ ਗੁੰਦਰਾ ਨਾ ਜੈਸੇ ਆਤਾ ਬਣ ਦਾ ਆਪਣ ਦੇਵੀ ਜੀ ਵਿਧੀ ਮਟਲੀ ਅਸ਼ੀ ਵਿਧੀ
1: ਮਟਲੀ ਬਾਈ ਜੀ
0: ਗਰਦਨੀ ਵਾਲ ਕਾ ਨਾਸ਼ੀ ਵਿਧੀ ਪੂਰੋ ਪੂਜਾ ਮਾਨੂ ਪੂਜਾ
1: ਪੂਜਾ ਕੇ ਲਈ ਪਾਏ ਜੀ
0: ਸ਼ਕਤੀ ਜਗਦੰਬਾ ਭਵਾਨੀ ਨਾ ਰਹਿਵਾਸ ਮੰਨ ਲਿਆ ਹੈ
1: ਕਿ ਮਾਹੁਰ ਗੜਾ ਮਦੇ ਤੁਲਜਾ ਪੁਰਾ ਮਦੇ ਫੁਲਾ ਪੁਰਾ ਮਦੇ ਵਨੀ ਗੜਾ ਮਦੇ ਅਨੀ ਅਮਰਾਵਤੀ ਮਦੇ ਹੋ
0: ਕਿ ਜਾ ਜਾ ਠਿਕਾਨੀ ਗਾ
1: ਦੇਵੀ ਆਏ ਨਾ ਰਹਿਵਾਸ ਮੰਡਲੇ
0: ਤਾ ਦੇ ਟਿਕਾਣੀ ਹਾ ਦੇਵੀ ਚਾ ਗੁੰਦਰ ਦੇਵੀ ਚਾ ਠਾਣਾ ਨੇ ਵਿਧੀ ਅਨੁਸਾਰ ਪਾਵਨ ਕੋ ਭਗਤਾ ਦਾ ਬਾਹਰ ਉਤਰਦਾ ਇਤਕਾ ਸਾਟੀ ਦੇਵੀ ਰੁਸਤੇ ਹੋ
1: ਕੋੜੂਨ ਆਪਲਾ ਭਾਵ ਆਪਲਾ ਗੁੰਦਰ ਗੇ ਤੇਮ ਬਾਬਾਈ
0: ਮੰਦਾਦਾ ਹਾ ਜ਼ਾਲਾ ਨੇਕਾ ਨੇ ਮਾਤਾ ਵਿਧੀ ਵਿਧਾਨ ਦਾ ਦੇਵੀ ਸਾਟੀ ਗੁੰਦਰ ਹਾ ਜ਼ਾਲਾ ਸੰਪੂਰਨ ਗੁੰਦਰ ਬਰੋਬਰ
2: श्रोतेहो आताच आपण नवरात्रोत्सवानिमित्त सादर केलेला देवीचा गोंधळ हा विशेष कार्यक्रम ऐकलात. या कार्यक्रमातील कलाकार होते रवींद्र आव्हाडकर, हरीश पाचंगे आणि लक्ष्मणराव आव्हाडकर. निर्मिती सहाय्य समीदा खाकरे यांचं, तांत्रिक सहाय्य नितीन दातीर यांचं होतं, तर या कार्यक्रमाचे सादरकर्ते होते आशिष गावंडे. ही आकाशवाणी अमरावती केंद्राची निर्मिती होती. नवरात्रोत्सवाच्या या मंगल पर्वावर आदिशक्तीच्या चरणी प्रार्थना करूया की तिच्या कृपाशीर्वादाने सर्वांच्या जीवनात सुख, समृद्धी, आरोग्य आणि आनंद नांदो. आकाशवाणी अमरावती केंद्राच्या वतीने आपण सर्वांना नवरात्रोत्सवाच्या हार्दिक शुभेच्छा. पुन्हा भेटूया देवीच्या गोंधळाच्या दुसऱ्या भागात. तोपर्यंत नमस्कार.